0: سامعین کو بل جی کور دا آداب اج کنے کوئی سو سوا سو سال پہلو سرائے کی زبان دی کھوج کیتی گئی ہائی تے اون ویلے ملتان تے مظفر گڑھ دے آس پاس جیری پراتن زبان بولی ویندی ہائی اون بارے اج جناب بہادر سنگھ اپنا مکالا پیش کریندے پئے ہیں۔
1: سن 1903 وچ مسٹر جے ولسن ہک انگریز جے لے لاہور دا کمشنر ہائی ਤਾਂ ਉਹਨਾਂ ਮਿਸਟਰ ਓਬਰਾਇਨ ਦੀ ਬੇਸ਼ਕੀਮਤ ਕਿਤਾਬ ਮੁਲਤਾਨੀ ਗਲੋਸਰੀ ਕੋ ਗੋਲਿਆ ਲਭਿਆ। ਮਿਸਟਰ ਓਬਰਾਇਨ ਨੇ ਬਹੁ ਮਿਹਨਤ ਕਰਕੇ ਮੁਲਤਾਨ ਅਤੇ ਉਹਦੇ ਆਸ ਪਾਸ ਵਾਲੇ ਇਲਾਕੇ ਵਿੱਚ ਬੋਲੀ ਵੇਂਦੀ ਜ਼ਬਾਨ ਦੇ ਹਜ਼ਾਰਾਂ ਲਫਜ਼ਾਂ ਕੋ ਇਕੱਠਾ ਕੀਤਾ ਹਾਈ ਅਤੇ ਹਰ ਲਫਜ਼ ਦੀ ਤਸ਼ਰੀਹ ਵੀ ਕੀਤੀ ਹਾਸ। ਮਿਸਟਰ ਜੇ ਵਿਲਸਨ ਨੇ ਪੰਡਿਤ ਹਰੇਕ੍ਰਿਸ਼ਨ ਕੌਰ ਦੇ ਜ਼ਰੀਏ ਮਿਸਟਰ ਓਬਰਾਇਨ ਦੀ 30 ਸਾਲ ਪਹਿਲੋਂ ਇਕੱਠੀ ਕੀਤੀ ਉਹ ਲੁਗਤ ਕੋ ਦੂਜੀ ਵਾਰ ਤਰਤੀਬ ਦਿਵਾਈ। ਪੰਡਿਤ ਹਰੇਕ੍ਰਿਸ਼ਨ ਕੌਰ ਆਪ ਵੀ ਮੁਜ਼ੱਫਰਗੜ੍ਹ ਜ਼ਿਲ੍ਹੇ ਵਿੱਚ ਕਈ ਸਾਲ ਸੈਟਲਮੈਂਟ ਕਮਿਸ਼ਨਰ ਰਿਹਾ ਹਾਈ। ਮਿਸਟਰ ਜੇ ਵਿਲਸਨ ਜਿਵੇਂ ਉਹ ਕਹਿੰਦੇ ਆਪ ਵੀ ਮੁਲਤਾਨ ਅਤੇ ਮੁਜ਼ੱਫਰਗੜ੍ਹ ਵਿੱਚ ਫਿਰ ਫਿਰ ਕੇ ਲੋਕਾਂ ਦੇ ਮੂੰਹਾਂ 'ਚੋਂ ਬੁਲੈਂਦੇ ਲਫਜ਼ਾਂ ਕੋ ਇਕੱਠਾ ਕੀਤਾ ਅਤੇ ਇਵੇਂ ਵੱਧ ਇਹ ਕਿਤਾਬ ਬਣੀ ਅਤੇ ਸੰਨ 1903 ਵਿੱਚ ਇੰਕੂ ਓਬਰਾਇਨ ਦੀ ਮੁਲਤਾਨੀ ਗਲੋਸਰੀ ਦੇ ਨਾਂ ਤਲੇ ਲਾਹੌਰੋਂ ਅੰਗਰੇਜ਼ੀ ਅੱਖਰਾਂ ਵਿੱਚ ਛੁਪਵਾਇਆ ਗਿਆ।

ਸਿਰ ਓਬਰਾਇਨ ਲਿਖਿੰਦਾ ਜੋ ਜਿਹੜੇ ਹਾਲਾਤ ਵਿੱਚ ਇਹ ਅਲਫਾਜ਼ ਇਕੱਠੇ ਕੀਤੇ ਗਏ ਹਨ ਉਹ ਇਵੇਂ ਸਨ 1873 ਵਿੱਚ ਇੱਕ ਵੀ ਅੰਗਰੇਜ਼ ਸੈਟਲਮੈਂਟ ਕਮਿਸ਼ਨਰ ਲਾਇਲ ਨੇ ਮੁਲਤਾਨ ਅਤੇ ਮੁਜ਼ੱਫਰਗੜ੍ਹ ਦੇ ਸੈਟਲਮੈਂਟ ਅਫਸਰਾਂ ਕੋਲ ਆਖਿਆ ਜੋ ਉੱਥੋਂ ਦੇ ਖੇਤੀਬਾੜੀ ਮੁਤਲਕ ਬੋਲੇ ਵੇਂਦੇ ਅਲਫਾਜ਼ ਕੋ ਇਕੱਠਾ ਕਰੇਨ। ਬਸ ਵੱਧ ਕੀ ਹਾਈ ਜੋ ਮਿਸਟਰ ਰੋ ਅਤੇ ਮਿਸਟਰ ਓਬਰਾਇਨ ਦੋਹਾਂ ਨੇ ਉਹਨਾਂ ਲਫਜ਼ਾਂ ਕੋ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਇਲਾਕੇ ਦੇ ਲੋਕ ਬੋਲੇਂਦੇ ਹਨ ਅਤੇ ਖੇਤੀਬਾੜੀ ਮੁਤਲਕ ਖਾਸ ਖਾਸ ਲਫਜ਼ਾਂ ਦਾ ਇਸਤੇਮਾਲ ਕਰਦੇ ਹਨ। ਦੋਹਾਂ ਨੇ ਲਫਜ਼ਾਂ ਦੀਆਂ ਫਹਿਰਿਸਤਾਂ ਬਣਾਈਆਂ, ਤਰਤੀਬਾਂ ਦੇਵਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਹਦੇ ਨਾਲ ਨਾਲ ਲੋਕ ਗੀਤਾਂ ਅਤੇ ਅਖਾਣ ਮੁਹਾਵਰਿਆਂ ਕੋ ਵੀ ਇਕੱਠਾ ਕੀਤਾ ਗਿਆ ਹਾਈ। ਮੁਲਤਾਨ ਅਤੇ ਮੁਜ਼ੱਫਰਗੜ੍ਹ ਦੇ ਮੁਹਾਵਰੇ ਤਾਂ ਬਹੁ ਕਰਕੇ ਮਿਲਦੇ ਜੁਲਦੇ ਹਨ। ਮੁਜ਼ੱਫਰਗੜ੍ਹ ਉਹ ਵੇਲੇ ਇੱਕ ਇਹੋ ਜਿਹਾ ਮਰਕਜ਼ ਹਾਈ ਜਿੱਥਾਂ ਮੁਲਤਾਨ ਡੇਰਾ ਇਸਮਾਇਲ ਖਾਨ, ਡੇਰਾ ਗਾਜ਼ੀ ਖਾਨ, ਬਹਾਵਲਪੁਰ, ਜੰਗ ਜਿਹੇ ਦੂਰੋਂ ਦੂਰੋਂ ਇਲਾਕਿਆਂ ਕਣੇ ਜ਼ਿਮੀਂਦਾਰ ਲੋਕ ਜ਼ਮੀਨਾਂ ਦੇ ਝਗੜਿਆਂ ਦੇ ਨਿਪਟਾਰਿਆਂ ਵਾਸਤੇ ਆਉਂਦੇ ਰਹਿੰਦੇ ਹਨ। ਮਿਸਟਰ ਓਬਰਾਇਨ ਦੇ ਇਕੱਠੇ ਕੀਤੇ ਲਫਜ਼ਾਂ ਦੇ ਤਰਜੁਮੇ ਅਤੇ ਤਲਫਜ਼ ਦਾ ਕੰਮ ਮੌਲਵੀ ਅਬਦੁਲ ਰਹਿਮਾਨ ਦੇ ਹਵਾਲੇ ਕਰ ਦਿੱਤਾ ਗਿਆ ਜੋ ਆਪ ਵੀ ਮੁਜ਼ੱਫਰਗੜ੍ਹ ਦਾ ਰਹਿਣ ਵਾਲਾ ਹੈ। ਜੇ ਵੇਲੇ ਤਰਜਮਾ ਅਤੇ ਤਸ਼ਰੀਹ ਤਿਆਰ ਹੀ ਗਈ ਤਾਂ ਉਹ ਕੋ ਕਾਜ਼ੀ ਗੁਲਾਮ ਮੁਰਤਜ਼ਾ ਫਾਜ਼ਲ ਅਸਿਸਟੈਂਟ ਸੈਟਲਮੈਂਟ ਅਫਸਰ ਕੋਲ ਤਰਮੀਮ ਵਾਸਤੇ ਭੇਜ ਦਿੱਤਾ ਗਿਆ। ਕਾਜ਼ੀ ਸਾਹਿਬ ਜੰਗ ਜ਼ਿਲ੍ਹੇ ਦੇ ਜਨੂਬ ਵਿੱਚ ਅਹਿਮਦਪੁਰ ਦੇ ਜੰਮਪਲ ਹਨ ਅਤੇ ਮੁਜ਼ੱਫਰਗੜ੍ਹ ਵਿੱਚ ਉਹਨਾਂ ਦੀ ਸ਼ਾਦੀ ਥੀ ਹਾਈ। ਬਹਾਵਲਪੁਰ ਇਹਨਾਂ ਦੀਆਂ ਜ਼ਮੀਨਾਂ ਹਨ ਅਤੇ ਮੁਲਤਾਨ ਅਤੇ ਮੁਜ਼ੱਫਰਗੜ੍ਹ ਵਿੱਚ 30 ਸਾਲ ਸਰਕਾਰੀ ਨੌਕਰੀ 'ਤੇ ਰਹੇ ਹਨ। ਉਹਨਾਂ ਮਸੌਦੇ ਨੂੰ ਦਰੁਸਤ ਕਰਨ ਵੇਲੇ ਜ਼ਰਾ ਕਿਤੇ ਵੀ ਲਿਹਾਜ਼ ਨਾ ਕੀਤਾ ਅਤੇ ਅੱਛੀ ਤਰ੍ਹਾਂ ਦਰੁਸਤ ਕੀਤਾ ਅਤੇ ਇਸ ਤਰ੍ਹਾਂ ਇਹ ਵਡਬੁੱਲੀ ਕਿਤਾਬ ਤਿਆਰ ਥਈ। ਇਹ ਜ਼ੁਬਾਨ ਸਾਰੇ ਜ਼ਿਲ੍ਹਾ ਮੁਲਤਾਨ, ਜ਼ਿਲ੍ਹਾ ਮੁਜ਼ੱਫਰਗੜ੍ਹ, ਡੇਰਾ ਇਸਮਾਇਲ ਖਾਨ, ਡੇਰਾ ਗਾਜ਼ੀ ਖਾਨ, ਬੰਨੂ, ਲੱਕੀ ਮਰਵਤ, ਮੀਆਂਵਾਲੀ, ਜੰਗ ਦੇ ਬਹੁਤ ਸਾਰੇ ਹਿੱਸੇ ਅਤੇ ਬਹਾਵਲਪੁਰ ਰਿਆਸਤ ਵਿੱਚ ਬੋਲੀ ਵੇਂਦੀ ਹੈ। ਲਹਿੰਦੇ ਵਿੱਚ ਮਗਰਬ ਵਾਲੇ ਪਾਸੇ ਸੁਲੇਮਾਨ ਪਹਾੜੀਆਂ ਦੇ ਸਿਲਸਿਲੇ ਦੇ ਯਕਾ ਯਕਾ ਸ਼ੁਰੂ ਥਿਉਣ ਨਾਲ ਉੱਥਾਂ ਬਲੋਚੀ ਜ਼ਬਾਨ ਬੋਲੀ ਵਣ ਕਰਕੇ ਸਰਾਇਕੀ ਜ਼ਬਾਨ ਦਾ ਇਲਾਕਾ ਯਕਾ ਯਕ ਘੱਟ ਵੈਂਦਾ ਹੈ। ਪਰ ਇਹ ਦੱਸਣਾ ਬਹੁ ਔਖਾ ਹੈ ਜੋ ਇਹ ਜ਼ਬਾਨ ਸ਼ੁਰੂ ਕਿੱਥੋਂ ਥੀਂਦੀ ਹੈ, ਕਿਉਂ ਜੋ ਸ਼ੁਮਾਲ ਵਿੱਚ ਪਤਾ ਹੀ ਨਹੀਂ ਲੱਗਦਾ ਜੋ ਕਿਹ ਜਾਂ ਕਣੇ ਪੰਜਾਬੀ ਵਿੱਚ ਤਬਦੀਲ ਥੀ ਵੈਂਦੀ ਹੈ। ਜਨੂਬ ਵਿੱਚ ਵੇਂਦੇ ਵੇਂਦੇ ਸਿੰਧੀ ਜ਼ਬਾਨ ਇਹ ਦੀ ਜਾਂ ਗਿਣ ਗਿਣਦੀ ਹੈ। ਮਸ਼ਰਕ ਵਾਲੇ ਪਾਸੇ ਹਿੰਦੀ ਵਾਲੀ ਰਾਜਸਥਾਨੀ ਵਿੱਚ ਇਹ ਜ਼ਬਾਨ ਵੀ ਰਲ ਵੈਂਦੀ ਹੈ। ਮੁਲਤਾਨੀ ਜਾਂ ਜੇ ਕੋ ਹੁਣ ਸਰਾਇਕੀ ਆਉਂਦੇ ਹਨ, ਓਬਰਾਇਨ ਦੇ ਮੁਤਾਬਕ ਸੰਸਕ੍ਰਿਤ ਅੰਗ ਹੈ, ਬਿਲਕੁਲ ਸੰਸਕ੍ਰਿਤ ਅੰਗ ਹੈ। ਸਰਾਇਕੀ ਵਿੱਚ ਪੰਜਾਬੀ ਅਤੇ ਸਿੰਧੀ ਦੇ ਬਹੁਤ ਸਾਰੇ ਅਲਫਾਜ਼ ਮਿਲਦੇ ਹਨ, ਪਰ ਇਹਦਾ ਆਪਣਾ ਲਫਜ਼ਾਂ ਦਾ ਭੰਡਾਰ ਵੀ ਬਹੁ ਵਸੀ ਹੈ। ਇਹ ਜ਼ਬਾਨ ਦੇ ਫਾਇਲੇ ਯਾਨੀ ਕ੍ਰਿਆ ਦੀ ਗਰਦਾਨ ਰੂਪ ਸਾਧਨਾ ਪੰਜਾਬੀ ਅਤੇ ਸਿੰਧੀ ਦੋਵਾਂ ਕੜੇ ਬਹੁ ਕਰਕੇ ਵੱਖਰੀ ਕਿਸਮ ਦੀ ਹੈ। ਕਦਾਂ ਕਦਾਈਂ ਪੰਜਾਬੀ ਨਾਲ ਅਤੇ ਕਦਾਂ ਕਦਾਈਂ ਸਿੰਧੀ ਨਾਲ ਇਹ ਗਰਦਾਨਾ ਮੇਲ ਵੀ ਖਾ ਗਿੰਦੀਆਂ। ਓਬਰਾਇਨ ਕਹਿੰਦਾ ਜੋ ਹਾਲਤ ਇਸਮ ਫਾਇਲੀ ਮਫੌਲੀ ਵਾਲੇ ਜੈਨੇਟਿਕ ਕੇਸ ਯਾਨੀ ਸੰਬੰਧ ਕਾਰਕ ਉਹ ਪੰਜਾਬੀ ਵਾਂਗੇ ਦਾ ਦੀ ਦੇ ਇਸਤੇਮਾਲ ਥੀਂਦੇ ਹਨ। ਸਰਾਇਕੀ ਵਿੱਚ ਅਬਲੇਟਿਵ ਯਾਨੀ ਅਪਾਦਾਨ ਜਾਂ ਅਫਉਲ ਅਲੀਆ ਸਿੰਧੀ ਵਾਂਗੇ ਊ ਜਾਂ ਕਣੂ ਦਾ ਇਸਤੇਮਾਲ ਥੀਂਦਾ ਹੈ। ਦੂਜੇ ਪਾਸੇ ਡੇਟਿਵ ਕੇਸ ਯਾਨੀ ਸੰਪਰਦਾਨ ਕਾਰਕ ਵਿੱਚ ਕ੍ਰਿਆ ਯਾਨੀ ਵਰਬ ਦੇ ਅਖੀਰ ਵਿੱਚ ਕੂ ਲਾਇਆ ਵੈਂਦਾ ਹੈ, ਜਿਹੜਾ ਸਿੰਧੀ ਦੇ ਖੇ ਅਤੇ ਪੰਜਾਬੀ ਦੇ ਨੂੰ ਕੜੇ ਬਿਲਕੁਲ ਵੱਖਰਾ ਹੈ। ਉਹ ਬ੍ਰਾਂਡ ਦਿਸਦਾ ਹੈ ਜੋ ਸਰਾਇਕੀ ਦੀ ਸਭ ਕਣੇ ਵੱਡੀ ਖਾਸੀਅਤ ਇਹ ਹੈ ਜੋ ਈ ਜ਼ਬਾਨ ਵਿੱਚ ਪ੍ਰੋਨਾਊਨ ਯਾਨੀ ਇਸਮੇ ਜ਼ਮੀਰ ਜਾਂ ਪ੍ਰਣਾਉ ਦੇ ਇਸਤੇਮਾਲ ਕਰਨ ਦੀ ਬਜਾਏ ਇਹਾਂ ਜਿਹੇ ਹਰਫ ਅਤੇ ਅਲਾਮਤਾਂ ਹਨ ਜਿਹੜੇ ਲਫਜ਼ਾਂ ਦੇ ਅਖੀਰ 'ਤੇ ਲੱਗਦੇ ਹਨ। ਸਰਾਇਕੀ ਨੂੰ ਸਮਝਣ ਵਾਸਤੇ ਸਭ ਕਣੇ ਅਹਿਮ ਅਤੇ ਮੁਸ਼ਕਲ ਕੰਮ ਇਹਨਾਂ ਦੇ ਸਫਿਕਸ ਯਾਨੀ ਪਿਛੇਤਰ ਦੇ ਇਸਤੇਮਾਲ ਦਾ ਜਾਣਨਾ ਹੈ, ਜਿਹੜੇ ਸਾਰੇ ਨਾਉਣ ਯਾਨੀ ਇਸਮ, ਵਰਬ ਯਾਨੀ ਕਿਰਿਆਵਾਂ ਅਤੇ ਐਡਵਰਬ ਯਾਨੀ

0: ਪੜਨਾਵਾਂ ਨਾਲ ਲਾਏ ਵੈਂਦੇ ਹਨ, ਜਿਵੇਂ ਕਿ ਖਾਦਮ ਖਾਦਈ ਖਾਦਸ, ਡਿਠਮ ਡਿਠਈ ਡਿਠਸ, ਲਾਇਮ ਲਾਇਈ ਲਾਇਸ, ਮਾਰੀਅਮ ਮਾਰੀਅਈ ਮਾਰੀਅਸ। ਅੱਗੋਂ ਸੁਣੋ, ਮਰੋੜ ਹਿਮ ਮਰੋੜ ਹਈ ਮਰੋੜ ਹਿਸ, ਮਰੋੜ ਹਿਸੇ ਮਰੋੜ ਹਿਵੇ ਮਰੋੜ ਹਿਨੇ। ਸਰਾਇਕੀ ਜ਼ਬਾਨ ਵੀ ਸੰਸਕ੍ਰਿਤ ਵਾਲੀ ਕਾਰ ਇਹੋ ਜਿਹੀ ਖੂਬੀ ਹੈ ਜੋ ਕਈ ਜਾਵਾਂ 'ਤੇ ਬਈਆਂ ਜ਼ਬਾਨਾਂ ਦੇ ਤਰੇ ਚਾਰ ਲਫਜ਼ਾਂ ਦੇ ਮੁਕਾਬਲੇ ਈ ਜ਼ਬਾਨ ਵਿੱਚ ਇੱਕੋ ਲਫਜ਼ ਨਾਲ ਕੰਮ ਥੀ ਵੈਂਦਾ ਅਤੇ ਬੋਲਣ ਵੇਲੇ ਵੀ ਮਿੱਠੀ ਸੁਰੀਲੀ ਆਵਾਜ਼ ਮੂੰਹ ਨਿਕਲਦੀ ਹੈ। ਮਿਸਾਲ ਦੇ ਤੌਰ 'ਤੇ ਅਗਰ ਇਹ ਆਖਣਾ ਪਵੇ ਜੋ ਇਹ ਮੁਮਕਿਨ ਹੈ ਜੋ ਮੇਡੋ ਵੀ ਹੋਵੇ। ਸੱਤ ਲਫਜ਼ਾਂ ਵਾਲੇ ਈ ਫਿਕਰੇ ਕੋ ਸਰਾਇਕੀ ਵਿੱਚ ਇਵੇਂ ਬੋਲੇ ਸੂੰ, ਹੋਸਮ ਜਾਂ ਦੂਜੇ ਵਾਸਤੇ ਖੇਸੂੰ ਹੋਸਸ ਵਗੈਰਾ ਵਗੈਰਾ। ਡੇਠਾ ਹੀ ਵੇ ਕਿਵੇਂ ਸੁਰੀਲੀ ਖੁਸ਼ ਆਵਾਜ਼ ਸੰਗੀਤ ਲੈ ਅਤੇ ਤਰਨਮ ਭਰੇ ਜ਼ਮਾਨ ਹੀ ਨੇ ਸਰਾਇਕੀ।
1: ਇਹ ਹਾਂ ਜਨਾਬ ਬਹਾਦਰ ਸਿੰਘ, ਜਿਨ੍ਹਾਂ ਕਣੇ ਤੁਸੀਂ ਸਰਾਇਕੀ ਬਾਰੇ ਖੋਜ ਭਰਿਆ ਇੱਕ ਮਕਾਲਾ ਸੁਣਿਆ। ਪ੍ਰੋਗਰਾਮ ਦੇ ਅਖੀਰੇ ਸੁਣਵੇਂਦੇ ਪਏ ਹਾਂ ਭਾਰਦਵਾਜ ਦੀ ਆਵਾਜ਼ ਵਿੱਚ ਬੇਦਿਲ ਦਾ ਕਲਾਮ।

ਹੁਣ ਤੁਸਾਂ ਬੇਦਿਲ ਦੇ ਕਲਾਮ ਕੁਰ ਭਾਰਦਵਾਜ ਦੀ ਆਵਾਜ਼ ਏ ਸੁਣਿਆ ਅਤੇ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਖਤਮ ਥੀਂਦੇ। ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ? ਆਪਣੇ ਸੁਝਾਵ ਅਤੇ ਵਿਚਾਰ ਸਾਨੂੰ ਜ਼ਰੂਰ ਭੇਜੋ। ਸਾਡਾ ਪਤਾ ਹੈ ਸਿਰਾਇਕੀ ਪ੍ਰੋਗਰਾਮ, ਪੋਸਟ ਬਾਕਸ ਨੰਬਰ 500, ਆਲ ਇੰਡੀਆ ਰੇਡੀਓ, ਪਾਰਲੀਮੈਂਟ ਸਟ੍ਰੀਟ, ਨਵੀਂ ਦਿੱਲੀ, 1100001। ਤੁਹਾਡੇ ਖਤ ਦਾ ਸਾਨੂੰ ਇੰਤਜ਼ਾਰ ਰਾਸੀ। ਅਗਲੇ ਹਫ਼ਤੇ ਵੱਧ ਮਿਲਸੂ ਇਉਂ ਡੀ ਇਉਂ ਵੇਲੇ। ਅਤੇ ਹੁਣ ਤੁਸਾਂ ਬਲਜੀਤ ਕੌਰ ਕੋ ਇਜਾਜ਼ਤ ਦਿਓ।

ਏ ਵੱਲ ਵੱਲ ਰੰਗ ਵਟੇਂਦੀ ਏ ਦੁਨੀਆ ਦਾ ਏ ਕਿਆ ਬਾਬਾ ਸਭ ਫਸ ਗਏ ਦੁਨੀਆਦਾਰੀ ਵਿੱਚ ਕਿਆ ਗੈਰ ਤੇ ਆਪਣਾ ਕਿਆ ਬਾਬਾ ਕਿਉਂ

0: ਕੋਈ ਗੀਤ ਰਸਾਗੇ ਹੀ ਕਾਰਜਕ੍ਰਮ ਕਿਸਾਨ ਵਾਣੀ ਰੋ ਟਾਈਮ ਪੂਰੋ ਹੋ ਰਿਹਾ ਹੈ ਸਾਹਿਬ
1: ਜੀ
0: ਤੋ ਚਾਲਾਂ ਔਰ ਕਰਾਂ
1: ਰਾਮ ਰਾਮ ਸਾ
2: इस कार्यक्रम के प्रायोजक थे कृषि एवं किसान कल्याण मंत्रालय भारत सरकार
3: प्रधानमंत्री किसान मानधन योजना
4: मिलेगा

ਬਾਂਗੇ ਆਪਾਂ ਬਾਤ ਕਰ ਲਿਆ। ਤੋ ਬਾਤ ਕਰਾਂ ਗੰਗਾਨਗਰ ਅਨਾਜ ਮੰਡੀ ਕੇ ਭਾਵ ਕੀ। ਤੋ ਕਣਕ ਦਾੜਾ ਕਾ ਭਾਵ ਰਿਹਾ 2600 ਲੈ ਗਏ 2635 ਰੁਪਇਆ ਪ੍ਰਤੀ ਕੁਇੰਟਲ। ਚਣਾ ਕਾ ਭਾਵ ਰਿਹਾ 5725 ਰੁਪਇਆ ਪ੍ਰਤੀ ਕੁਇੰਟਲ। ਸਰਸੋਂ ਕਾ ਭਾਵ ਰਿਹਾ 7600 ਰੁਪਇਆ ਲੈ ਗਏ 7761 ਰੁਪਇਆ ਪ੍ਰਤੀ ਕੁਇੰਟਲ। ਗੁਆਰ ਕਾ ਭਾਵ ਰਿਹਾ 5431 ਲੈ ਗਏ 5881 ਰੁਪਇਆ ਪ੍ਰਤੀ ਕੁਇੰਟਲ। ਔਰ ਜੋ ਕਾ ਭਾਵ ਰਿਹਾ 2221 ਲੈ ਗਏ 2505 ਰੁਪਇਆ ਪ੍ਰਤੀ ਕੁਇੰਟਲ। ਤੋ ਕਿਸਾਨ ਭਾਈਓ ਇੰਗ ਸਾ ਗਈ ਆਜ ਕੋ ਟਾਈਮ ਇਤੋਈ ਵੇਦ ਭਾਈ ਨੇ ਦਿਓ ਆ ਗਿਆ। ਰਾਮ ਰਾਮ ਸਾ ਰਾਮ ਰਾਮ।